ਮੈਂ ਬਫੈਂਗੇ ਫਾਫਤ ਫੁਸਵਾ ਦੇ ਵੁਮਸ਼ਾ ਦੁਨੀਆ ਆਖਰੇ ਪਾਚ ਵਿਰਿ ਕੁਰੇ ਵੁਮੰਗੇ ਦੁਆ ਕੁਰਮ ਵਿਸ ਨਬਵੀ ਇਰਸ਼ਾਦਾ ਕੀਰਿਤ ਕੁਰਵਾਨ ਗੇ ਆਯਤ ਹੋਗਾ ਬਾਰਵਲ ਫਾਫਾਵੇ ਮੈਂ ਬਫੈਂਡੰਗ ਹਿਉ ਦੁਆ ਕੁਰਮ ਗੇ ਵਾਹਕ ਦਾ ਕਾਰੋ ਮੈਂ ਬਫੈਂਗੇ ਫਰਾਤੁੰ ਦਰਿਨੰਗ ਹਿਉ ਦੁਆ ਲਿਬਿਨ ਵਿਗੁਤਕਾ ਤੇਮਾ ਗੇ ਹੁਰਿਹਾ ਕਮੇ ਵਟਟੰ ਕੁਰਵੇ ਤੋ ਮਸੇ ਕੇ ਕੁਰਮ ਕੀ ਕੋਮੇ ਦਰਿਏ ਗੇ ਮਚਾ ਵਾਜਿਬ ਵਿਗਿਮ ਵਾ ਕਮੇ ਇਹਨੀ ਮੈਂਬ ਫੈਂਗ ਹਿਤੁਗ ਜਸਾਫ ਹੁਰਮ ਗੇ ਸਬਬੁਂ ਮੈਂਬ ਫੈਂਗ ਹਿਤੰ ਇਹ ਕੁਰੀ ਅਸਰੁ ਗੇ ਸਬਬੁਂ ਦਰਿੰਗ ਮੱਚਾ ਕੁਰਵੇ ਦੁਆਯਾ ਅੱਲੋ ਹਾਦੇ ਮੇਦੁ ਇਵੇ ਸੁਰਹਿ ਨੁਆ ਕਮਗ ਹਦੀਸ ਕਾ ਬਯਾਂ ਕੁਰ ਵਾਫਾਵੇ ਮੈਂਬ ਫੈਂ ਦੁਨੀਆ ਦੂ ਕੁਰਮ ਫਹੁਵੇਸ ਇਹ ਮੀ ਹੁਣੰ ਹਿਉ ਧਰਮ ਲਿਬਿਨਵੀ ਮਗੇ ਕਮੁਕ ਹਿਉ ਲਫਾ ਸੋਲਿਹ ਦਰਿਯੇ ਗੇ ਦੁਆ ਹਿਮਨਿਗਿਂ ਵੇ ਇਹ ਮੈਂਬ ਫੈਂ ਨੰ ਹਿਉ ਦਿਗਿਂ ਦਰਿੰਗ ਕੁਰਾ ਸਦਕਾਤ ਕੀਵੇਸ ਇਹ ਗੇ ਧਰਮ ਮੈਂਬ ਫੈਂ ਨਾ ਲਿਬੇਨੇ ਕਮੇ ਮੈਂਬ ਫੈਂ ਨੰ ਹਿਉ ਇਦਿਗੇ ਮੈਂਬ ਫੈਂ ਦੁਨੀਆ ਦੂ ਕੁਰਮ ਫਉ ਐਮੀ ਹੁੰਗੇ ਨਮੁਗ ਹੱਜ ਵੁਮ ਕੀਵਿਸ ਦੁਆਏ ਮਾਲੂਮਾਤ ਲੂਫੀ ਅਸ਼ੇਖ ਅਹਿਮਦ ਮਾਮੂਨ